0: ਮੈਨੂੰ ਵਿਸਾਲ ਬਾਈ ਮਾਰੀ ਹਥੇੜਿਆਂ ਦੇ ਬੀਚ ਛਾਲਾ ਪੜ ਗਿਆ ਮਾਰਾ ਮਾਰੂ ਜੀ ਨੂੰ ਤੋਂ ਪਾਲੋ ਕੀਆਂ ਕਾਟੂ ਲਈ ਦੇਖੋ ਸਾ ਜਦੋਂ ਗਾਣੋ ਬਣਿਓ ਤੋਂ ਵਿਸਾਲ ਬਾਈ ਵੀ ਟਾਈਮ ਕਾ ਮੈਨੇ ਖੇਤਰ ਮੈਨੂੰ ਪਾਲੋ ਹੋਇਆ ਕਰ ਤੋ ਪਣ ਅਬ ਸ਼ਾਇਦ ਅੱਜ ਕੱਲ ਕੀ ਜੀ ਯੁਵਾ ਪੀੜ੍ਹੀ ਹੈ ਕੇਸ ਕਾ ਕੇ ਜਗ੍ਹਾ ਖੇਤਾਂ ਕਾ ਮੈਨੇ ਨਹੀਂ ਜਾਵੇ ਇਹ ਜ਼ਮੀਨ ਸੁਣ ਨਹੀਂ ਜੁੜੇੜਾ ਬੰਦ ਇਹ ਬਾਤ ਰੋ ਵੀ ਬੇਰੋ ਨਹੀਂ ਹੋਏ ਕਿ ਬਾਈ ਪਾਲੋ ਹੋਵੇ ਕਹੀਂ
1: ਬਨ ਟਾਈਮ ਹੋਣੀ ਜੀ
0: ਤੋ ਪਣ ਦੇਖੋ ਵੀ ਟਾਈਮ ਕਾ ਮੈਨੇ ਕੜਬੀ ਕਾ ਮੈਨੇ ਪਾਲੋ ਹੋਇਆ ਕਰ ਤੋ ਪਾਲਾ ਕਹਿ ਜਾਏ ਕੇਸ ਕਾ ਕੇ ਬਾਈ ਦੇਖੋ ਪਾਲੋ ਜਗ੍ਹਾ ਨਹੀਂ ਜਾਣੇ ਬਾਕੀ ਵਾਸਤੇ ਕਹੇ ਛੋਟਾ ਛੋਟਾ ਜਗ੍ਹਾ ਝਾੜ ਕੇ ਆਵੇ ਖੇਤਾਂ ਨੇ ਮਾਈਨੇ ਬਈ ਜੀ ਆਪਣੇ ਗੁਆਰ ਕੇ ਮਾਈਨੋ ਜਾਤਾ ਮੂੰਗਾ ਕੇ ਮਾਈਨੋ ਜਾਇਆ ਕਰਤਾ ਜਾਂ ਬਾਜਰੀ ਜੀ ਖੜੀ ਰਹਤੀ ਵੀ ਕੇ ਮਾਈਨੋ ਜਾਇਆ ਕਰਤਾ ਔਰ ਵੀ ਕਦੇ ਕੋ ਪਿੱਲਾ ਪਿੱਲਾ ਬੋਰੀਆ ਲੱਗਦਾ ਵਿਸਾਲ ਬਾਈ
1: ਲੱਗਦਾ
0: ਸਰ ਔਰ ਬਾ ਪਾਲੋ ਜਦ ਕਾਟਤਾ ਤੋ ਦੇਖੋ ਹੱਥਾਂ ਕੇ ਮਾਈਨੇ ਦਮ ਚਾਹੀਦਾ ਹੈ ਗੰਡਾ ਸੀ ਚਲਾਤਾ ਨਾ ਜਨਾ ਇਹ ਵਾਸਤੇ ਗਾਣਾ ਕੀ ਨਾਇਕਾ ਕਹਿ ਰਹੀ ਬਾਈ ਮਾਰੇ ਤੋ ਹੱਤਿਆਂ ਕੇ ਮਾਈਨੇ ਛਾਲਾ ਹੋ ਗਿਆ ਔਰ ਆਪਕੋ ਮਾਰੋ ਜੀ ਨੇ ਪੁਕਾਰ ਕਰ ਰਹੀ ਬਾਈ ਮੈਂ ਪਾਲੋ ਕਿਆ ਕਾਟੂ ਨਹੀਂ ਪਣ ਦੇਖੋ ਪਾਲੋ ਕਾਟਣੋ ਤੋ ਕੋਈ ਲੇਕਿਨ ਕੜਵੀ ਜ਼ਰੂਰ ਕਾਟਣੀ ਆਪਾਂ ਔਰ ਕੜਵੀ ਕਾਟੋ ਔਰ ਸਿੱਟਿਆਂ ਜੀ ਤੋੜੋ ਪਣ
1: ਦੇਖੋ ਪ੍ਰਭੂ ਬਾਈ ਅਤੀ ਚੋਕੀ ਜਾਣਕਾਰੀ ਆਪਾਂ ਲਈ ਔਰ ਅਤੀ ਬੜੀ ਆਪਾਂ ਵੀ ਆਪਾਂ ਜਾਣਕਾਰੀ ਆਪਣੇ ਸੋਤਾਂ ਤੇ ਪੁਗਾਈ ਅਬ ਦੇਖੋ ਸਾ ਕਾਰਜਕ੍ਰਮ ਕੋਟੇ ਪੂਰੋ ਚੱਲਿਓ ਤੋ ਮਨ ਵਿਸ਼ਾਲ ਗੋੜਨ ਔਰ
0: ਪਰਮ ਦਿਆਲ ਵਰਮਨ ਅੱਗੇ ਦਿਰਾਓ ਚੱਲਾਂ ਔਰ ਕਾ ਰਾਮ ਰਾਮ ਸਾ